0: आकाशवाणी के 90 गौरवशाली वर्ष अटूट विश्वास अनवरत साथ।
1: तब लोग हनी की पोर्टन अब नो या का निक जिंखना परम योंग उवी निक कोन कनरो ओ छोंग वसा हनी हे जवाई उमा 7 की शेस लमरे एक परम जिंग लाई लुती योंग ओ कम उवी नकि नोंग रवाई ले न्यू म्यूजिशियन वो अंग एक दिन फरें का मन का जिंग लाई लुती योंग ओ
2: हनी पोर हापो कनिका स्टूडियो के योंग ई का आकाशवाणी जवाई स्न्याओ कमेनी Open tip chapi wa nek janmet ha po ka nek studio yang i yo wi em lang ha ka nek program ko ang e ka my stories la ne tin yang i wang e to ilaluti hejing im yang i semen semen tenis nyaw kemen ni wa yo i ha ka nek program yo wi em lang yo wi na ki kon konro yang ka nek district yang i te pedang sampai pi ha ka nek program yang i kam ong tu ka nek my stories yo ya kli tekit he laluti yang pi ijing im yang pi yi yo pi How poi pi haduk kini ki sengi wada man pi uwi u konro wada wanra burom ya kini ka chenong ka thao kuyong i. Dan ni ka sengi pada yang sampai pi ha kini ka program yang i My Stories.
3: Nukonong chap ikublai pi uro kiwa ap ya kini ka program yang ga akashwani. Takam jok le ikublai ya pi ma ya wada kursiang bha pi nga ya wi amlang ni benta kini ka program kuyong pi. Di pertut yang nga to u 7 ki siyo selamare chong sa awa hiti ha dulong juai. Tengah man o kam uwi u musician kam jo unong ruai.
2: Han biya senyau suk bha han biya pi to u kunro wada lai bha ki kam yong pi hai to wa kam musician nani ko ang i hai i temi put ma. Te kwa ay mulumala hai to wa kani ka ilai luti yong pi hadu opoi bhi ni ki sengi kam uwi na ki kunro wa yakmat bha ya kani ka thang yong i hai to wa ka kapur katem. Te kwa au kili kujuk kajak hai to wa i jing im yong pi. กว่าไอ้มนุมลาให้ตัวว่ากำมันลายลุตีพีนดูกี่ว่าดังเคียนพีมอดสดังพีกากันนี่กักามมอดาหากิจิตเนี่ยประเดี๋ยวดังลายสกุลมอดาลายคลาสพีมอสดังพีกันนี่กักามมิวสิชัน
3: ทั้งงานนดูอีพอดังขณะเดิมกำกิจกิขณะกิบบุญดสดังยกสกุลดสดังลายสกุลฮะปอซีนมิริมาเซรุลช่วยในแต่เด็กเตนยอฮะปอมาเรียนฮิลไฮสคันดรีสกุลทั้งงานเดเอมิตาคิดยองอาฮีจิงิตโตเวรไว